0: ਵੀ ਆਪਾਂ ਡਗਲਾ ਰਾਮ ਹੋਰ ਸਾਥੀ ਦੀ ਆਵਾਜ਼ ਰਵਾਈ ਜਾਂ ਲੋਕ ਰਚਨਾ ਸੁਣੀ ਔਰ ਅਬ ਦੇਖੋ ਕਿ ਇੱਕ ਠਾਵੜੀ ਬਦਲਾਉ ਅਰਵਿੰਦ ਭਾਈ ਆਪਾਂ ਕਰਸਿਆ ਕਿ ਰੱਬੀ ਕੀ ਜਿਹੀ ਫਸਲਾਂ ਵੈ ਕਿਸਾਨ ਭਾਈ ਕਾਟ ਕੁੱਟ ਕੇ ਦੇਖੋ ਕਿ ਘਰਾਂ ਲਿਆ ਔਰ ਕਈ ਦੇਖੋ ਵੇਚ ਵੀ ਦੀ ਔਰ ਕਹਿਆਂ ਕਿ ਨਾ ਜਾਣੋ ਘਰਾਂ ਵੀ ਪੜੇ ਅਬ ਪੁਰਾਣੇ ਟਾਈਮ ਮੈਂ ਤਾਂ ਕੀ ਹੈ ਕਿ ਦੁਕਾਨ ਜਿਹੜੀ ਜੀ ਸਹਰਾਮ ਜਚਾਈ ਵਟਕਾਂਗੀ ਹੈ ਕਿ ਵੈ ਛੇ ਮਹੀਨਾ ਰਾਸ਼ਨ ਪਾਣੀ ਲਿਆਤਾ ਕੋਈ ਹਲਦੀ ਹੈ ਧਨੀਓ ਹੈ ਮਿਰਚ ਹੈ ਮੇਥੀ ਹੈ ਜੋ ਵੀ ਐਰ ਛੇ ਮਹੀਨਾ ਉਹ ਨਾਲ ਦਾਣੋ ਕਾਟਦਾ ਜਿਦ ਕੀ ਹੈਗੇ ਦੁਕਾਨ ਜਿਹੜੀ ਨਾਲ ਟੇਕਿਆ ਤਾਰ ਵਾ ਗਾਡੀ ਹੈ ਜੀ ਸਾਲ ਵੋ ਕਰਦੀ ਅਬ ਧੀਰੇ ਧੀਰੇ ਕੀ ਹੈ ਕਿ ਜੀਆਂ ਟਾਈਮ ਬਦਲਿਓ ਸਮੂਹ ਬਦਲਿਓ ਕਿਸਾਨ ਭਾਈ ਜਾਗਰੂਕ ਹੋਇਆ ਐਰ ਆਪਣੀ ਸਰਕਾਰ ਜੀ ਵੀ ਵੀ ਦੇਖੋ ਕਿ ਕਿਸਾਨਾਂ ਕੇ ਫਾਇਦੇ ਵਾਸਤੇ ਲਾਭ ਵਾਸਤੇ ਬਾਤ ਬਾਤ ਕੀ ਜੀ ਯੋਜਨਾ ਹੀ ਬਸ ਚਲਾ ਰੱਖੀ ਔਰ ਬਾ ਯੋਜਨਾ ਵੀ ਇੱਕ ਯੋਜਨਾ ਹੈ ਰਾਸ਼ਟਰੀ ਕ੍ਰਿਸ਼ੀ ਬਾਜ਼ਾਰ ਕਿ ਜ਼ਰੂਰੀ ਕੋ ਨਹੀਂ ਥਾਰੇ ਬਟਕਾ ਅੱਜ ਕੀ ਦੁਕਾਨ ਪਰ ਨਾਜ ਦਾਣੋ ਕੋਈ ਲਿਆਤਾ ਚੀਜ਼ ਲਿਆਤਾ ਬਿਗ ਬਦਲਮ ਨਾਜ ਖੇਤਾਂ ਮੋਤੋ ਸੁਗੜੋ ਭਰ ਭਰ ਗਏ ਬੋਰਿਆ ਮਰ ਸਲੀਤਾ ਮੜੇ ਟਿਕਿਆ ਤਾ ਅੱਬੇ ਜੀ ਕੋ ਭਾਵ ਹੈ ਬਾ ਮੁੰਡੋ ਨਿਕਲ ਜਾਤੀ ਬਾਈ ਲੋਕੀ ਲਕੀਰੀ ਪਰ ਅਬ ਇਸ਼ੋ ਕਾਮ ਆਪਾਂ ਨੂੰ ਕੌਣ ਕਰਨੋ ਕਿਉਂਕਿ ਇਤੀ ਮਿਹਨਤ ਤੂੰ ਕਿਸਾਨ ਹੈ ਜੋ ਅਨਾਜ ਕੋ ਉਤਪਾਦਨ ਕਰੇ ਅਬ ਕੋਈ ਸੀ ਵੀ ਫਸਲ ਹੈ ਤੋ ਵੀ ਕੋ ਆਪਾਂ ਕੀ ਹੈ ਕਿ ਇੱਕ ਜਗ੍ਹਾ ਦੋ ਜਗ੍ਹਾ ਪੰਜ ਜਗ੍ਹਾ ਦਸ ਜਗ੍ਹਾ ਭਾਵ ਕੋ ਠਾ ਲਗਾ ਕੇ ਔਰ ਵੀ ਕੇ ਬਾਅਦ ਮੈਂ ਆਪਾਂ ਨੂੰ ਵੇਚਣਾ ਔਰ ਕਾਮ ਹੈ ਜੋ ਕਰਨੋ ਚਾਹੀਏ ਕਿਉਂਕਿ ਕੋਈ ਵੀ ਜੋ ਜਿਨਸ ਆਪਾਂ ਵੇਚਾਂ ਬਾਜ਼ਾਰ ਰਮਾਏ ਤੋ ਵੀ ਕੀ ਸਹੀ ਕੀਮਤ ਜਗੀ ਹੈ ਵਾ ਆਪਾਂ ਨੂੰ ਮਿਲਣੀ ਚਾਹੀਏ ਔਰ ਬੀਮ ਜੇ ਕਠਈ ਕੋਈ 420 ਹੋਵੇ ਤੋ ਬਾ ਦੇਖੋ ਕਿ ਗਲਤ ਬਾਤ ਹੈ
1: ਤੋ